0: ਚੇੜਾ ਪਰਦ ਕਜੋ ਹੈ ਨਿਸਾ ਅਮਨੂ ਮੁਲਫ ਕਰਨ ਹੈ ਇੰਨੇ ਤੀ ਆਰ ਗਏ ਜੀਆ ਕਿਆ ਹੂੰ ਕੋੜੇ ਮਲ ਰਹੀ ਇੰਦਰੀਮ ਨਾ ਲੱਗਦਾ ਤਾ ਨੁਕਰੀ ਗੁੱਠੀ ਹੂੰ ਨਾ ਪੋਲਾ ਲਗਨੇ ਏੜਬਾ ਪਰਿਵਾਰ ਤਾ ਆਲੇ ਹੂੰ ਕਿਚ ਕਿਚ ਇਦਾ ਤੋ ਪਰੇਸ਼ਾਨ ਮਨਾ ਲਗ ਕਰਨ ਸੰਗਿਮ ਖੋੜਾ ਹੂੰ ਨੰਤਰ ਮੁੜਿਆਰ ਅਲਗੇ ਆਉਂਗੇ ਆਲੇਗੇ ਨਿਸਾ ਅਮਤਿ ਬਛੜਨਾ ਅਕੇ ਚਾੜ ਰਹੀ ਇੰਨੇ ਤੀ ਦਿਮ ਨਾਮ ਹੁਰਮੀ ਨਮ ਹੈ ਦਾਓ ਮਨਾਉਂਗੀ
1: ਮਾਨਿਮ ਬਾ ਅਲਗ ਦੀਦਈ ਇਦੀ ਗਹੀ ਉਪਾਏ ਹੂੰ ਰਹੀ ਏਕਾ ਸੇਕਾ ਆਯਕ ਬੰਗੇ ਹੱਦੈ ਮਿਆ ਧਿਆਨ ਚਿਨਾ ਚਾਹੀ
0: ਮਾਨਿਮ
1: ਲੂਰ ਕੁੜੀਆ ਨੂੰ ਨਸਾ ਤੇ ਮੰਨਾ ਮਲ ਦਾਵਣ ਅਦਿਨ ਤਿੰਗਣਾ ਚਾਹੀ ਹੱਦੈ ਰੇਨ ਨਲਨਾ ਤੋਕਨਾ ਯੋਗ ਅਰਾ ਸੰਸਕ੍ਰਿਤਿਕ ਜੇ ਗਤੀਵਿਧੀ ਰਹੀ ਅਦਿਨ ਬੜਾਵਾ
0: ਚਿਨਾ
1: ਚਾਹੀ ਅਗਰ ਹੱਦੈ ਨਸਾ ਤਰਾ ਕਾਲਾ ਲਗਨਾਏ ਹੋਲੇ ਡਾਕਟਰ ਤੇ ਮਦਦ
0: ਹੋਣਾ ਚਾਹੀ
1: ਰਹੀ
0: ਮਾਨਿਮ ਮਾਨਿਮ ਬਾ ਅਲਗ ਦੀ ਪ੍ਰਿਯੰਕਾ ਅਕੂ ਬੇੜਾ ਹੂੰ ਮੰਜਾ ਕੇਰਾ ਡੰਡੀ ਮਿੰਨਾ ਗਹੀ तो प्रियंका अकुन नाम नम है मिनोरिन इधर डंडी मिनतो
1: हाँ दई डंडी मिनोत गोविंदा उरावस अरार गई संगस्ती।